0: ਤੇ ਫੇਸ ਪਾਊਡਰ ਲਗਾ ਲਿਆ।
1: ਤੂੰ ਵੀ ਮੇਰੇ ਨਾਲ ਕਿਤੇ ਘਾਟਿਆਂ ਚੜੇਲੇ, ਮੈਂ ਸੀ ਬਣਾਏ ਲੈ ਕੇ ਚੱਕ ਕੇ ਕਰੇਲੇ।
2: ਪੱਟਣੀਆਂ ਗੁੱਤ ਨਾਲ ਦੰਦ ਕੱਢਣੇ,
1: ਮੈਂ ਵੀ ਤੋੜਨੀਆਂ ਲੱਤਾਂ ਤੇ ਭਲੇਖੇ ਕੱਢਣੇ।
0: ਤੈਨੂੰ ਅਕਲ ਨਾ ਭੋਰਾ ਉਂਝ ਬਣਦੀ, ਤੂੰ ਸ਼ੌਂਕਣ
1: ਸ਼ੌਂਕਣ ਸ਼ੌਂਕਣੇ ਸ਼ੌਂਕਣੇ।

0: ਪੁੱਤਰ ਗਾਣਾ ਤਾਂ ਸੁਣਨਾ ਚਾਹੁੰਦੇ ਹਾਂ, ਉੱਥੇ ਰੇਡੀਓ ਪਰ ਜਵਾਬ ਦੇਣਾ ਪਰ ਲੱਸੀ ਵਾਲੇ ਸਾਗਾ ਨਹੀਂ ਰੈਸਪੀ ਤਾਂ ਦੱਸੋ ਨਾ, ਜਿਹੜੀ ਤੁਸੀਂ ਬੈਂਗਣਾ ਵਾਲੀ ਦੱਸਣੇ ਹੋ ਦੋ ਹੀ ਦੱਸਣੇ ਹੋ, ਲੱਸੀ ਵਾਲੇ ਸਾਗਾ ਨਹੀਂ ਦੱਸੋ ਜੇ ਪੂਰੇ ਇੰਗਲੈਂਡ 'ਚ ਧੁੰਮਾਂ ਪੈਣ ਭਾਈ ਸਾਡੇ ਖੂਹਾਂ ਪਰ ਕਿਹੜੀ ਕਿਹੜੀ ਬੂਟੀ ਲੱਭਣੀ ਬਾਤ ਹੋਇਆ ਸਮੇਤ ਤਾਂ ਲੱਸੀ ਕਿਸੇ ਬਾਈ ਕੁਛ
1: ਕੀਤਾ ਗਾਣਾ ਹੈ ਚੀਨੀ ਇਨ ਯੋਰ ਲੋਕਲ ਕਮਿਊਨਿਟੀ ਰੇਡੀਓ ਸਟੇਸ਼ਨ ਵੇਅਰ ਵਨ ਆਫ 250 ਸਿਮਿਲਰ ਸਟੇਸ਼ਨਸ ਅਕ੍ਰੋਸ ਦ ਯੂਕੇ ਈਚ ਵਨ ਸਰਵਿੰਗ ਅ ਸਪੈਸਿਫਿਕ ਏਰੀਆ ਐਵਰੀ ਡੇ ਆਫ ਦ ਈਅਰ. And when you advertise your business on community radio, you're talking to people round here. And your money stays round here too, helping us to continue broadcasting. Find out more through the radio station website and keep listening to hear more of what makes us unique. Community radio, we're all about here.
2: In Britain today, we all know that many, many people are trapped behind the wheel of a car. We ask which is the best way to reach them. Let's see the figures. Look at that, an enormous 14 million of them are listening to commercial radio. By contrast, only 300 are reading their newspapers whilst at the wheel, all of them cabbies. Overwhelming evidence that for the motorist, radio is the route that's right.
3: Radio, the medium that's now large.
4: And to find out how simple radio advertising is, call Ali now on 0776 514 5046 or you can email info@hoursfm.co.uk.
5: Ek pal ki laparwahi.
6: Uncle, mujhe to badi ho ke aeroplane udana tha. Pilot banna tha. Mujhe badi ho ke doctor banna tha. Main to sabse bada business start karna chahta tha.

0: ਜੇ ਲੱਸੀ ਦੇ ਸਾਗ ਤੇ ਪਤਾ ਕਿਆ ਕਿਆ ਪੈਣਾ, ਮੂਲੀਆਂ ਗਾਂਦਲਾਂ ਨੇ ਪੱਤੇ ਪੈਣੇ ਨੇ, ਗਾਜਰ ਨੇ ਪੱਤੇ, ਮੇਥੀ, ਫਿਰ ਤੁਸੀਂ ਕਿਹਾ ਨੇ ਸੋਏ, ਪਾਲਕ, ਧਨੀਆ, ਬਾਥੂ, ਇਹ ਚੀਜ਼ਾਂ ਪੈਣੀਆਂ ਸੀ। ਇਹ ਦੱਸ ਮੈਂ ਕਿ ਇਹਨਾਂ ਸਾਰੀਆਂ ਚੀਜ਼ਾਂ ਕਿ ਪਹਿਲਾਂ ਪਾਣੀ ਪਾ ਕੇ ਗਾਲਣੇ ਨੇ ਸਾਰੀਆਂ ਜਿਹੜੀਆਂ ਪਾਉਣੀਆਂ ਪੱਤੇ ਇਹਨਾਂ ਨੇ, ਇਹ ਲਸਣ ਦੇ ਪੱਤੇ ਵੀ ਉਹ ਵੀ ਪੈਣੀਆਂ ਵਿੱਚ, ਉਹਨਾਂ ਸਾਰਿਆਂ ਪਹਿਲੇ ਪਾਣੀਆਂ ਵਿੱਚ ਗਾਲਣੇ, ਜਿਸ ਵੇਲੇ ਚੰਗਾ ਗਲਣਾ ਉਸ ਚੰਗਾ ਮਲ ਜਲ ਕੇ ਨਾ, ਫਿਰ ਉਸਨੇ ਲੱਸੀ ਪਾਉਣੀ ਤੇ ਫਿਰ ਉਹ ਖੱਪਣੀ ਲੱਸੀ, ਬਾਜਰੇ ਨੂੰ ਜਾਣੇ ਪਹਿਲਾਂ ਹੀ ਨਾਲ ਬਾ ਛੱਡਣੇ, ਜਿਸ ਵੇਲੇ ਗਾਲਣੇ ਪਾਣੀਆਂ ਚ, ਫਿਰ ਉਹ ਅੱਗ ਜਿਹੜੀ ਆ ਸਹਿਣਾ ਠੰਡਾ ਨਾ ਹੋਵੇ ਸਾਗ, ਤੇ ਫਿਰ ਤਾਂ ਸਹੀ ਗੱਲਾਂ, ਤੇ ਫਿਰ ਉਸ ਚੰਗਾ ਮਲ ਜਲ ਕੇ ਫਿਰ ਉਸਨੇ ਵਿੱਚ ਲੱਸੀ ਪਾਉਣੀ ਤੇ ਫਿਰ ਉਹ ਚੰਗੀ ਖੱਪਣੀ ਚ ਫਿਰ ਉਹ ਸਾਗ ਤਿਆਰ ਹੋਣਾ, ਤੇ ਬਹੁਤ ਮਜ਼ੇ ਨਾਲ ਸਾਗ ਹੋਣਾ, ਪਰਾਠੇ ਨਾਲ ਵੀ ਖਾਣ ਹੋਣਾ, ਨਾਸ਼ਤੇ ਚ ਬਹੁਤ ਮਜ਼ਾ ਕਰਨਾ ਪਰਾਠੇ ਨਾਲ, ਤੇ ਮਕਈ ਦੀ ਰੋਟੀ ਨਾਲ ਵੀ ਲੋਕ ਖਾਣੇ, ਬਾਜਰੇ ਦੀ ਰੋਟੀ ਨਾਲ ਵੀ ਖਾਣੇ, ਤੇ ਇਸ ਤਰ੍ਹਾਂ ਹੀ ਪਕੜਾਂ।
1: اپنے کاروبار کو کامیابی کی بلندیوں پر لے جانے کے لیے ایڈورٹائز کیجیے، آپ اپنے آواز ایف ایم پر لائیو نشریات کے علاوہ آواز سنا جا رہا ہے انٹرنیٹ پر دنیا بھر میں، سپانسر کیجیے اذان یا پھر رنگا رنگ پنجابی، اردو، پشتو یا ہندی پروگرامز آواز ریڈیو پر، اور پہنچائیے دنیا کے کونے کونے میں آپ اپنی آواز آواز ایف ایم کے ساتھ۔
2: You're listening to Awaz FM 99.8 MHz in your car, in your kitchen, on your AI device, on DAB and on the internet. Awaz FM on 99.8.
3: Thanks for tuning in to your local community radio station. We're one of 250 similar stations across the UK, each one serving a specific area every day of the year. And when you advertise your business on community radio, you're talking to people round here. And your money stays round here too, helping us to continue broadcasting. Find out more through the radio station website and keep listening to hear more of what makes us unique. Community radio, we're all about here.
4: Every Saturday at 5, it's the Winchester Talking Newspaper on Awaz FM.

0: ਜੀ ਸੱਜਣੋ, ਤੁਸੀਂ ਸੁਣਿਆ ਇਹ ਸੌਂਗ, ਵੈਲਕਮ ਸੌਂਗ, ਕੈਸਾ ਲੱਗਿਆ ਤੁਹਾਨੂੰ? ਸਾਨੂੰ ਤੇ ਜਿਹੜਾ ਲੱਗਿਆ ਅਸੀਂ ਤੁਹਾਨੂੰ ਦੱਸ ਹੀ ਦਿੱਤਾ, ਹੁਣ ਤੁਹਾਨੂੰ ਇਹ ਕੈਸਾ ਲੱਗਿਆ ਇਹ ਤੁਸੀਂ ਦੱਸੋਗੇ, ਇਹਦੇ ਉੱਤੇ ਆਪਣੀ ਰਾਏ ਦਿਓਗੇ, ਕਮੈਂਟਸ ਰਾਹੀਂ ਵੀ ਦੱਸੋਗੇ ਸਾਨੂੰ, ਤੁਸੀਂ ਮੈਸੇਜ ਰਾਹੀਂ ਵੀ ਦੱਸੋਗੇ, ਸਾਨੂੰ ਵਟਸਐਪ ਰਾਹੀਂ ਵੀ ਦੱਸੋਗੇ ਤੁਹਾਨੂੰ ਕੈਸਾ ਲੱਗਿਆ, ਆਪਣੀ ਆਪਣੀ ਰਾਏ ਜਿਹੜੀ ਹੈ ਇਹਦੇ ਉੱਤੇ ਤੁਸੀਂ ਲਾਜ਼ਮੀ ਦਿਓ।
1: In Britain today, we all know that many, many people are trapped behind the wheel of a car. We ask which is the best way to reach them. Let's see the figures. Look at that, an enormous 14 million of them are listening to commercial radio. By contrast, only 300 are reading their newspapers whilst at the wheel, all of them cabbies. Overwhelming evidence that for the motorist, radio is the route that's right.
2: Radio, the medium that's now large.
3: And to find out how simple radio advertising is, call Ali now on 0776 514 5046 or you can email info@hoursfm.co.uk.
4: Ek pal ki laparwahi.
5: Ankan, mujhe to badi ho ke aeroplane udana tha, pilot banna tha. Mujhe badi ho ke doctor banna tha. Main to sabse bada business start karna chahta tha.